ਕਿੰਨੇ ਸੋਹਣੇ ਲੱਗਦੇ ਕਲੱਬ ਮਿਰਚੀ ਵਿਦ ਡੀਜੇ ਰਿਚਰਡ ਐਂਡ ਮਿਰਚੀ ਓਯੋ ਦੇਗਾ ਮੈਨੂੰ ਤਾਂ ਆਮਲੇਟ ਵੀ ਪਿਆਰੀ ਲੱਗਦੀ ਹੈ ਬਟ ਸਨੀ ਸਾਈਡ ਅਪ ਲੈਟਸ ਹੈਵ ਸਨੀ ਸਨੀ ਔਨ ਕਲੱਬ ਮਿਰਚੀ